0: ਭਾਵੇਂ ਅਸੀਂ ਟਾਸ ਹਾਰ ਗਏ ਹਾਂ ਲੇਕਿਨ ਮੈਚ ਜਿੱਤਣਾ ਚਾਹੀਦਾ ਹੈ।
1: ਸ਼ਾਇਦ ਪਹਿਲਾ ਓਵਰ ਤੁਮ ਕਰਾਓਗੇ
2: ਜੀ,
1: ਆਜ ਹਮੇ ਹੋਮ ਗਰਾਊਂਡ ਕਾ ਐਡਵਾਂਟੇਜ ਵੀ।
2: ਸਰ ਜੀ ਕਿਆ ਹੋ ਗਿਆ, ਪਹਿਲਾ ਓਵਰ ਹੀ ਸਪਿਨਰ ਪਾਵਰ ਪਲੇ ਹੈ, ਮਾਰ ਮਾਰ ਕੇ ਸਤਿਆਨਾਸ਼ ਕਰ ਦੇਂਗੇ।
1: ਵੋ ਲੋਗ ਵੀ ਇਹੀ ਸੋਚ ਰਹੇ ਹੋਂਗੇ, ਸ਼ਾਇਦ ਤੁਮ ਬਾਲ ਅੰਦਰ ਰੱਖਣਾ, ਐਕਸਟਰਾ ਕਵਰ ਔਰ ਡੀਪ ਹਿਟ ਵਿਕਟ ਪੇ ਦੋ ਪਲੇਅਰ ਸਰਕਲ ਕੇ ਬਾਹਰ ਹੋਂਗੇ। ਓਕੇ,
2: ਸਪਿਨਰ ਸੇ ਕਰਵਾ ਰਹੇ ਹੈਂ ਔਰ ਫਾਈਨਲ ਹੈ ਖਾਲੀ।
1: ਸਵੀਪ ਕਰਨੇ ਜਾਏਂਗੇ ਤੋ LBW ਕਾ ਚਾਂਸ ਹੋਗਾ।
2: ਲੇਕਿਨ ਸਰ,
1: ਹਮਾਰੀ ਟੀਮ ਕੇ ਕੈਪਟਨ ਹੋ ਯਾ ਉਨਕੀ ਟੀਮ ਕੇ, ਜ਼ਰਾ ਸੰਭਲ ਕੇ ਗੌਰ ਸੇ ਸੁਨੇ। ਦੁਨੀਆ ਕੀ ਸਭ ਸੇ ਬੇਹਤਰੀਨ ਟੀਮ ਵੀ ਸਿਰਫ 11 ਬਾਲਸ ਕੀ ਮਾਰ ਹੋਤੀ ਹੈ।
0: ਓ ਚਲੋ ਚਲੋ ਪੈ ਜਾਓ ਮੁੰਡਿਓ, ਆ ਜਾਓ ਆ ਜਾਓ।
3: ਸ਼ਾਹਿਦ, ਅਮਾ,
2: ਅੰਮੀ, ਅਸਲਾਮ ਅਲੈਕੁਮ। ਅੰਮੀ,
4: ਵਾਲੇਕੁਮ ਸਲਾਮ।
2: ਅੰਮੀ ਆ ਬਿਆ?
4: ਹਾਂ ਪੁੱਤਰ, ਮੈਂ ਫੈਕਟਰੀ ਸੇ ਨਵਾਂ ਬੈਟ ਨਿਕਲਵਾਇਆ ਤੇਰੇ ਵਾਸਤੇ।
2: ਸ਼ੁਕਰੀਆ ਅੰਮੀ, ਇਤਨੀ ਜਲਦੀ ਕਿਆ ਥੀ, ਬਾਅਦ ਮੇ ਦੇ ਦੇਤੀ।
0: ਕਿਉਂ ਬਾਜੀ ਜੀ, ਮੈਚ ਨਹੀਂ ਵੇਖ ਸਕਦੇ? ਅਸਲਾਮ ਅਲੈਕੁਮ ਬਾਜੀ ਜੀ।
4: ਵਾਲੇਕੁਮ ਸਲਾਮ,
0: ਕੀ ਹਾਲ ਚਾਲ ਜੀ?
4: ਅੱਲਾਹ ਦਾ ਸ਼ੁਕਰ।
0: ਤੇ ਤੁਸੀਂ ਆਓ ਨਾ, ਮੈਚ ਵੇਖੋ ਨਾ ਚੱਲ ਕੇ।
4: ਨਹੀਂ ਜੀ, ਉਹ ਮੇਰੀ ਸ਼ਿਫਟ ਦਾ ਵਕਤ ਹੋ ਰਿਹਾ, ਮੈਂ ਤੇ ਸਿਰਫ ਮੁੰਡੇ ਨੂੰ ਬੱਲਾ ਦੇਣ ਆਈ ਸੀ। ਵੈਸੇ ਵੀ ਸ਼ਾਇਦ ਨੇ ਮੈਨੂੰ ਆਖਿਆ ਜਦ ਤੱਕ ਇਹ ਟੀਵੀ ਤੇ ਨਾ ਆਏ ਮੈਂ ਦਾ ਮੈਚ ਨਾ ਵੇਖਾਂ।
0: ਓ ਚਲ ਓ ਚਲ ਯਾਰ, ਓ ਚਲ।
2: ਮੈਂ ਚਲਤਾ ਹੂੰ ਅੰਮੀ, ਆਪਣਾ ਖਿਆਲ ਰੱਖਣਾ, ਮੈਚ ਸ਼ੁਰੂ ਹੋਣੇ ਵਾਲਾ ਹੈ, ਦੁਆ ਕਰਨਾ ਮੇਰੇ ਲਈ।
0: ਬਣ ਜਾ ਇਹਨਾਂ ਦੀਆਂ।
1: ਗਾਇਸ, ਕਮ ਔਨ ਕਮ ਔਨ ਕਮ ਔਨ, ਬੈਕ ਅਪ ਬॉयਜ਼।
4: ਅਸਲਾਮ ਅਲੈਕੁਮ ਜੀ, ਆਪ ਕੋਚ ਸਾਹਿਬ ਹੈ ਜੀ?
1: ਜੀ ਹਾਂ, ਮੈਂ ਕੋਚ ਹੂੰ।
4: ਬੋਜੀ, ਸੁਣਾ ਹੈ ਆਪ ਪਾਕਿਸਤਾਨ ਕੀ ਟੀਮ ਕੇ ਲਈ ਖੇਲਤੇ ਰਹੇ, ਯੇ ਪੁੱਤਰ ਸ਼ਾਇਦ ਕਾ ਕੋਈ ਚਾਨਸ ਹੈ ਜੀ? ਕੋਚ ਸਾਹਿਬ, ਦੇਖੇ ਜੀ, ਬੜੀ ਮਿਹਨਤ ਕੀ ਹੈ ਬੱਚੇ ਨੇ, ਮੇਰਾ ਖਿਆਲ ਹੈ ਆਪ ਇਨਕੋ ਪਾਰ ਕਰਾ ਸਕਤੇ ਹੈ ਏਕ ਬਾਰ।
1: ਦੇਖੇ ਜੀ, ਮੈਂ ਝੂਠੇ ਦਿਲਾਸੇ ਨਹੀਂ ਦੇਤਾ, ਮੇਰੀ ਆਦਤ ਹੀ ਨਹੀਂ ਹੈ, ਲੇਕਿਨ ਮੈਂ ਕੋਸ਼ਿਸ਼ ਪੂਰੀ ਕਰੂੰਗਾ। ਇਸ ਟੂਰਨਾਮੈਂਟ ਮੈਂ ਆਉਣ ਵਾਲੀ ਹਰ ਟੀਮ ਕੇ ਪਾਸ ਪੈਸਾ ਹੈ, ਐਕਸਪੀਰੀਅੰਸ ਹੈ, ਫੈਸਿਲਿਟੀਜ਼ ਹੈ, ਯਾਨੀ ਵੋ ਹਰ ਲਿਹਾਜ਼ ਸੇ ਹਮਸੇ ਬਿਹਤਰ ਹੈ, ਹਮਾਰਾ ਕਹੀਂ ਸੇ ਵੀ ਉਨਸੇ ਮੁਕਾਬਲਾ ਬਨਤਾ ਨਹੀਂ ਹੈ।
4: ਜਨਾਬ, ਅਗਰ ਆਪ ਬੁਰਾ ਨਾ ਮਨਾਏ, ਇੱਕ ਬਾਤ ਕਹੂੰ
1: ਜੀ?

0: ਮੰਮੀ ਜੀ
1: ਅਸ਼
2: ਤੇਰੇ ਲਈ ਤੇ ਮੈਂ ਆਪਣੇ ਦਾ ਮਾਨ ਤੋੜਿਆ ਵੇਖ ਯਾਰ ਤੂੰ ਮੇਰਾ ਮਾਨ ਨਾ ਤੋੜੀ।

0: ਉਹ ਨਾ ਮੇਰਾ ਪੁੱਤਰ ਨਾ, ਤੂੰ ਤੇ ਆਪਣੀ ਮਾਂ ਭੈਣ ਦਾ ਫਖਰ ਹੈ। ਓਏ, ਤੇਰੇ ਸਹਾਰੇ ਤੇ ਉਹ ਜ਼ਿੰਦਾ ਨੇ,
1: ਮਗਰ ਮੈਂ ਤੇ ਉਹਨਾਂ ਦਾ ਇੱਕ ਖਾਬ ਵੀ ਪੂਰਾ ਨਹੀਂ ਕਰ ਸਕਿਆ।
0: ਮੇਰੇ ਪੁੱਤਰ ਦੇ ਸਾਰੇ ਖਾਬ ਪੂਰੇ ਹੋਣਗੇ, ਕੁਝ ਨਹੀਂ ਹੁੰਦਾ ਤੇਰੀ ਮਾਂ ਨੂੰ। ਚੱਲਿਆ ਓਏ, ਹਾਲੇ ਤੇ ਤੇਰੀ ਮਾਂ ਨਾਲ ਮੈਂ ਬੜੀਆਂ ਲੜਾਈਆਂ ਲੜੀਆਂ ਨੇ। ਆਹੋ,
1: ਮਗਰ ਇੰਨੇ ਪੈ ਕਿੱਥੋਂ?
0: ਸ਼ਾਇਦ ਘਬਰਾਣਾ, ਅੱਜ ਤੇਰੀ ਮਾਂ ਦੀ ਖਾਤਰ ਤੇਰੇ ਪਿਓ ਨੂੰ ਆਪਣਾ ਆਪ ਵੀ ਵੇਚਣਾ ਪਿਆ ਤੇ ਵੇਚ ਦੇਗਾ। ਪਰ ਤੂੰ ਫਿਕਰ ਨਾ ਕਰੀ ਪੁੱਤਰ, ਜਿਹੜੇ ਰੱਬ ਨੇ ਤੈਨੂੰ ਇੱਥੋਂ ਤੱਕ ਲਿਆਂਦਾ ਹੈ ਨਾ, ਉਹ ਪਾਰ ਵੀ ਕਰਾਏਗਾ।
1: ਪਾਜੀ,
0: ਉਹ ਮੇਰਾ ਪੁੱਤਰ।
2: ਸਹੀ ਕਹਿ ਰਹੇ ਮੁੱਠੀ ਸਾਹਿਬ।
1: ਕੋਚ,
2: ਸਟੇਡੀਅਮ ਕੇ ਬਾਹਰ ਚਾਹੇ ਮੇਰਾ ਇੱਕ ਬੇਟਾ ਹੋ, ਲੇਕਿਨ ਉਸਕੇ ਅੰਦਰ ਮੇਰੇ 11 ਬੇਟੇ ਹੈਂ।

0: ਉਹਨਾਂ ਬੱਚਿਆਂ ਗੱਲ ਹੈ ਕਿ ਮਾਂ ਪਿਓ ਨੂੰ ਚਾਹੀਦਾ ਕਿ ਜੇ ਤੁਸੀਂ ਬੱਚੇ ਇੱਥੇ ਲੈ ਆਏ ਹੋ ਨਾ ਤੇ ਉਹਨਾਂ ਨੂੰ ਕੈਨੇਡੀਅਨ ਬਣਾਓ, ਜੇ ਤਾਂ ਤੁਸੀਂ ਉਹਨਾਂ ਨੂੰ ਅੱਛਾ ਫਿਊਚਰ, ਅੱਛੀ ਨੌਕਰੀ, ਅੱਛੀ ਜੌਬਾਂ ਦੇਣੀ ਹੈ। ਅਤੇ ਜੇ ਤੁਸੀਂ ਉਹਨਾਂ ਨੂੰ, ਮੈਂ ਬਾਅਦੋਂ ਅਜੀਬ ਗੱਲ ਹੁੰਦੀ ਹੈ, ਮੈਂ ਕਰਨਾ ਚਾਹਾਂਗਾ ਲੇਕਿਨ ਮੈਂ ਜ਼ਰੂਰ ਕਰਾਂਗਾ, ਕਿ ਜੇ ਤੁਸੀਂ ਉਹਨਾਂ ਦਾ ਮੁਸਤਕਬਿਲ ਤਬਾਹ ਕਰਨਾ ਹੈ ਨਾ ਤਾਂ ਫਿਰ ਦੋ ਕਿਸ਼ਤੀਆਂ ਸਵਾਰ ਰਹੋ, ਕਿ ਨਾ ਉਹ ਪਾਕਿਸਤਾਨ ਦੇ ਰਹਿਣ ਤੇ ਨਾ ਇੱਥੇ। ਨੰਬਰ ਦੋ ਗੱਲ ਹੁੰਦੀ ਜੀ, ਮਤਲਬ ਇਹਦੇ ਨਾਲ ਇੱਕ ਰਿਲੇਟਿਡ ਗੱਲ ਹੈ ਕਿ ਮੈਂ ਨਹੀਂ ਕਹਿ ਰਿਹਾ, ਜਿਹੜਾ ਸਾਡਾ ਐਜੂਕੇਸ਼ਨ ਦਾ ਮਸਲਾ ਹੈ, ਜਿਹੜੇ ਬੰਦੇ ਉੱਥੋਂ, ਮਤਲਬ ਤੁਸੀਂ ਡਾਕਟਰਾਂ ਦੀ ਗੱਲ ਕੀਤੀ, ਇੱਥੇ 6000 ਪਾਕਿਸਤਾਨੀ ਡਾਕਟਰ, ਤੁਸੀਂ ਵੀ ਉਸ ਆਟੋ ਦੇ ਸ਼ੋਬੇ ਤੋਂ, 6000 ਪਾਕਿਸਤਾਨੀ ਡਾਕਟਰ ਰਜਿਸਟਰਡ, ਜਿਹੜੇ ਆਪਣੇ ਆਪ ਨੂੰ ਡਾਕਟਰ ਕਹਿੰਦੇ, ਉਹ ਟੈਕਸੀਆਂ ਚਲਾ ਰਹੇ ਔਰ ਉਬਰ ਚਲਾ ਰਹੇ ਨੇ, ਉਹ ਕੀ ਕੌਣ ਤਰਬੀਅਤ, ਕਿਹਦੀ ਤਰਬੀਅਤ? ਆਪਣੇ ਆਪ ਨੂੰ ਤਰਬੀਅਤ ਨਹੀਂ ਦੇ ਸਕੇ ਤਾਂ ਆਪਣੇ ਬੱਚਿਆਂ ਨੂੰ ਕੀ ਤਰਬੀਅਤ ਦੇਣੀ ਆ?
1: ਉਸ ਕੀ ਵੀ ਵਜ੍ਹਾ, ਮੈਂ ਇਤਨਾ ਜ਼ਰੂਰ ਉਨਕੀ ਸਫਾਈ ਮੈਂ ਕਹੂੰਗਾ, ਦੇਖੇ ਰਿਸਕ ਕੇ ਹਲਾਲ ਹੈ, ਇਬਾਦਤ ਹੈ, ਕਿਸੀ ਕੋ ਨੁਕਸਾਨ ਪਹੁੰਚਾਏ ਬਗੈਰ ਆਪ ਜੋ ਵੀ ਰਿਸਕ ਹਾਸਲ ਕਰਤੇ ਹੋ, ਬਜਾਏ ਇਸਕੇ ਕਿ ਵੋ ਯਹਾਂ ਪੇ ਆਪ ਜੈਸੇ ਫਰਜ਼ ਕਰੇ, ਆਪਕੀ ਜੋ ਤਾਲੀਮੀ ਤਾਲੀਮ ਹੈ ਜਾਂ ਜੋ ਡਿਗਰੀਜ਼ ਹੈ ਉਨਕੋ ਯਹਾਂ ਪੇ ਯੇ ਨਹੀਂ ਕਰਤੇ ਰੈਕਗਨਾਈਜ਼, ਸੋ ਵੋ ਆ ਕੇ ਸੀਧੀ ਸੀ ਬਾਤ ਇਹ ਕਹਤੇ ਹੈ ਕਿ ਜੀ ਮੁਝੇ ਯੇ ਯੇ ਯੇ ਕਰੋ ਔਰ ਡਾਕਟਰ ਬਣ ਜਾਓ,
0: ਠੀਕ ਹੈ,
1: ਸੋ ਆਪਕੋ ਪੜ੍ਹਨਾ ਪੜਤਾ ਹੈ, ਵਿੱਚ ਆਈ ਐਗਰੀ ਵਿਦ ਦੈਮ, ਕਾਮ ਤੋਂ ਮੇਰੀ ਬਾਤ ਸੁਣੇ, ਮੈਂ ਪਤਾ ਨਹੀਂ ਓਕੇ,
0: ਜੋ ਮੈਂ ਆਪਣੀ ਬਾਤ ਕੀ, ਮੈਂ ਰਿਸਕ ਹੈ ਕੈਨੇਡਾ ਤੇ ਹਰ ਚੀਜ਼ ਰਿਸਕ ਹੈ ਲਾਲ ਹੈ ਸਰ,
1: ਤੋ ਮੈਨੇ ਕਬ ਕਹਾ ਹੈ ਕਿ ਆਰਾਮ ਹੈ,
0: ਕਹਿੰਦੇ ਨਹੀਂ ਆਪ ਦੇ ਬਹੁਤ ਰਿਸਕ ਹੈ ਲਾਲ ਕਮਾਣਾ ਹੈ,
1: ਨਹੀਂ ਨਹੀਂ ਬਾਬਾ ਜੀ, ਨਹੀਂ ਨਹੀਂ ਓਕੇ, ਲੈਟ ਮੀ ਗੋ ਟੂ ਦ ਬ੍ਰੇਕ, ਲੈਟ ਮੀ ਗੋ ਟੂ ਦ ਬ੍ਰੇਕ ਨਾਓ, ਦੈਟਸ ਅਦਰ ਡਿਸਕਸ਼ਨ ਵੀ ਗੋਨਾ ਡੂ ਇਟ, ਓਕੇ ਰਾਈਟ ਆਫਟਰ ਦ ਬ੍ਰੇਕ। ਫਸਟ ਆਫ ਆਲ ਆਇਸ਼ਾ ਕੇ ਕਹਿਣੇ ਪੇ ਮੈਨੇ ਵੀ ਆਨਸਰ ਦੇਣਾ, ਇਸ ਮੇਂ ਮੇਰੀ ਵੀ ਓਪੀਨੀਅਨ ਹੋਣੀ ਚਾਹੀਏ, ਠੀਕ ਹੈ, ਔਰ ਰਾਈਟ ਆਫਟਰ ਦ ਬ੍ਰੇਕ ਦੈਨ ਵਿਲ ਟਾਕ।

0: ਉਹ ਭਾਵੇਂ ਅਸੀਂ ਟਾਸ ਹਾਰ ਗਏ ਹਾਂ ਲੇਕਿਨ ਮੈਚ ਜਿੱਤਣਾ ਚਾਹੀਦਾ ਹੈ।
1: ਸ਼ਾਇਦ ਪਹਿਲਾ ਓਵਰ ਤੁਮ ਕਰਾਓਗੇ
2: ਜੀ,
1: ਆਜ ਹਮੇ ਹੋਮ ਗਰਾਊਂਡ ਕਾ ਐਡਵਾਂਟੇਜ ਵੀ।
2: ਸਰ ਜੀ ਕਿਆ ਹੋ ਗਿਆ, ਪਹਿਲਾ ਓਵਰ ਹੀ ਸਪਿਨ ਪਾਵਰ ਪਲੇਅ ਮਾਰ ਮਾਰ ਕੇ ਸਤਿਆਨਾਸ਼ ਕਰ ਦੇਣਗੇ।
1: ਉਹ ਲੋਕ ਵੀ ਇਹੀ ਸੋਚ ਰਹੇ ਹੋਣਗੇ, ਸ਼ਾਇਦ ਤੁਮ ਬਾਲ ਅੰਦਰ ਰੱਖਣਾ। ਐਕਸਟਰਾ ਕਵਰ ਔਰ ਡੀਪ ਹਿੱਟ ਵਿਕਟ ਪੇ ਦੋ ਪਲੇਅਰ ਸਰਕਲ ਕੇ ਬਾਹਰ ਹੋਣਗੇ।
2: ਓਕੇ, ਸਪਿਨਰ ਸੇ ਕਰਵਾ ਰਹੇ ਔਰ ਫਾਈਨਲ ਹੈ ਖਾਲੀ।
1: ਸਵੀਪ ਕਰਨੇ ਜਾਏਂਗੇ ਤੋ ਐਲ ਬੀ ਡਬਲਿਊ ਕਾ ਚਾਂਸ ਹੋਗਾ।
2: ਲੇਕਿਨ ਸਰ,
1: ਹਮਾਰੀ ਟੀਮ ਕੇ ਕੈਪਟਨ ਹੋ ਯਾ ਉਨਕੀ ਟੀਮ ਕੇ, ਜ਼ਰਾ ਸੰਭਲ ਕੇ ਗੌਰ ਸੇ ਸੁਨੇ। ਦੁਨੀਆ ਕੀ ਸਭ ਸੇ ਬੇਹਤਰੀਨ ਟੀਮ ਵੀ ਸਿਰਫ 11 ਬਾਲਸ ਕੀ ਮਾਰ ਹੋਤੀ ਹੈ।
0: ਓ ਚਲੋ ਚਲੋ ਪੈ ਜਾਓ ਮੁੰਡਿਓ, ਆ ਜਾਓ ਆ ਜਾਓ।
3: ਸ਼ਾਹਿਦ, ਅਮਾ।
2: ਅਮੀ, ਅਸਲਾਮ ਅਲੈਕੁਮ। ਅਮੀ,
4: ਵਾਲੇਕੁਮ ਸਲਾਮ।
2: ਅਮੀ ਆ ਗਿਆ।
4: ਹਾਂ ਪੁੱਤਰ, ਮੈਂ ਫੈਕਟਰੀ ਸੇ ਨਵਾਂ ਬੈਟ ਨਿਕਲਵਾਇਆ ਤੇਰੇ ਵਾਸਤੇ।
2: ਸ਼ੁਕਰੀਆ ਅਮੀ, ਇਤਨੀ ਜਲਦੀ ਕਿਆ ਥੀ, ਬਾਅਦ ਮੇ ਦੇ ਦੇਤੀ।
0: ਕਿਉਂ ਬਾਜੀ ਜੀ, ਮੈਚ ਨਹੀਂ ਵੇਖ ਸਕਦੇ? ਅਸਲਾਮ ਅਲੈਕੁਮ ਬਾਜੀ ਜੀ।
4: ਵਾਲੇਕੁਮ ਸਲਾਮ,
0: ਕੀ ਹਾਲ ਚਾਲ ਜੀ?
4: ਅੱਲਾ ਦਾ ਸ਼ੁਕਰ।
0: ਤੇ ਤੁਸੀਂ ਆਓ ਨਾ, ਮੈਚ ਵੇਖੋ ਚੱਲ ਕੇ।
4: ਨਹੀਂ ਜੀ, ਉਹ ਮੇਰੀ ਸ਼ਿਫਟ ਦਾ ਵਕਤ ਹੋ ਰਿਹਾ, ਮੈਂ ਤੇ ਸਿਰਫ ਮੁੰਡੇ ਨੂੰ ਬੱਲਾ ਦੇਣ ਆਈ ਸੀ। ਵੈਸੇ ਵੀ ਸ਼ਾਇਦ ਮੈਂ, ਮੈਨੂੰ ਆਖਿਆ ਜਦ ਤੱਕ ਇਹ ਟੀਵੀ ਤੇ ਨਾ ਨਾ ਆਏ ਮੈਂ ਦਾ ਮੈਚ ਨਾ ਵੇਖਾਂ।
0: ਚੱਲ ਚੱਲ ਯਾਰ, ਉਹ ਚੱਲ।
2: ਮੈਂ ਚਲਤਾ ਹੂੰ ਅਮੀ, ਆਪਣਾ ਖਿਆਲ ਰੱਖਣਾ, ਮੈਚ ਸ਼ੁਰੂ ਹੋਣੇ ਵਾਲਾ ਹੈ, ਦੁਆ ਕਰਨਾ ਮੇਰੇ ਲਈ।
0: ਬਣ ਜਾ ਇਹਨਾਂ ਦੀਆਂ।
1: ਗਾਇਸ, ਕਮ ਔਨ ਕਮ ਔਨ ਕਮ ਔਨ, ਬੈਕ ਅਪ ਬॉयਜ਼।
4: ਅਸਲਾਮ ਅਲੈਕੁਮ ਜੀ। ਆਪ ਕੋਚ ਸਾਹਿਬ ਹੈ ਜੀ?
1: ਜੀ ਹਾਂ, ਮੈਂ ਕੋਚ ਹੂੰ।
4: ਬੋ ਜੀ, ਸੁਣਾ ਹੈ ਆਪ ਪਾਕਿਸਤਾਨ ਕੀ ਟੀਮ ਕੇ ਲਈ ਖੇਲਤੇ ਰਹੇ, ਯੇ ਪੁੱਤਰ ਸ਼ਾਇਦ ਕਾ ਕੋਈ ਚਾਂਸ ਹੈ ਜੀ? ਕੋਚ ਸਾਹਿਬ, ਦੇਖੇ ਜੀ, ਬੜੀ ਮਿਹਨਤ ਕੀ ਹੈ ਬੱਚੇ ਨੇ, ਮੇਰਾ ਖਿਆਲ ਹੈ ਆਪ ਇਨਕੋ ਪਾਰ ਕਰਾ ਸਕਤੇ ਹੈ ਏਕ ਬਾਰ।
1: ਦੇਖੇ ਜੀ, ਮੈਂ ਝੂਠੇ ਦਿਲਾਸੇ ਨਹੀਂ ਦੇਤਾ, ਮੇਰੀ ਆਦਤ ਹੀ ਨਹੀਂ ਹੈ, ਲੇਕਿਨ ਮੈਂ ਕੋਸ਼ਿਸ਼ ਪੂਰੀ ਕਰੂੰਗਾ। ਇਸ ਟੂਰਨਾਮੈਂਟ ਮੈਂ ਆਨੇ ਵਾਲੀ ਹਰ ਟੀਮ ਕੇ ਪਾਸ ਪੈਸਾ ਹੈ, ਐਕਸਪੀਰੀਅੰਸ ਹੈ, ਫੈਸਿਲਿਟੀਜ਼ ਹੈ, ਯਾਨੀ ਵੋ ਹਰ ਲਿਹਾਜ਼ ਸੇ ਹਮਸੇ ਬਿਹਤਰ ਹੈ, ਹਮਾਰਾ ਕਹੀਂ ਸੇ ਵੀ ਉਨਸੇ ਮੁਕਾਬਲਾ ਬਨਤਾ ਨਹੀਂ ਹੈ।
4: ਜਨਾਬ, ਅਗਰ ਆਪ ਬੁਰਾ ਨਾ ਮਨਾਏ, ਇੱਕ ਬਾਤ ਕਹੂੰ
1: ਜੀ?

0: ਔਰ ਨਾ ਮੇਰਾ ਪੁੱਤਰ ਨਾ। ਤੂੰ ਤੇ ਆਪਣੀ ਮਾਂ ਭੈਣ ਦਾ ਫਖਰ ਹੈ, ਓਏ ਤੇਰੇ ਸਹਾਰੇ ਤੇ ਤੇ ਉਹ ਜ਼ਿੰਦਾ ਨੇ,
1: ਮਗਰ ਮੈਂ ਤੇ ਉਹਨਾਂ ਦਾ ਇੱਕ ਖਾਬ ਵੀ ਪੂਰਾ ਨਹੀਂ ਕਰ ਸਕਿਆ।
0: ਮੇਰੇ ਪੁੱਤਰ ਦੇ ਸਾਰੇ ਖਾਬ ਪੂਰੇ ਹੋਣਗੇ, ਕੁਝ ਨਹੀਂ ਹੁੰਦਾ ਤੇਰੀ ਮਾਂ ਨੂੰ। ਚੱਲਿਆ ਓਏ, ਹਾਲੇ ਤੇ ਤੇਰੀ ਮਾਂ ਨਾਲ ਮੈਂ ਬੜੀਆਂ ਲੜਾਈਆਂ ਲੜੀਆਂ ਨੇ। ਆਹੋ
1: ਮਗਰ ਇੰਨੇ ਪੈ ਕਿੱਥੋਂ?
0: ਸ਼ਾਇਦ ਘਬਰਾਣਾ, ਅੱਜ ਤੇਰੀ ਮਾਂ ਦੀ ਖਾਤਰ ਤੇਰੇ ਪਿਓ ਨੂੰ ਆਪਣਾ ਆਪ ਵੀ ਵੇਚਣਾ ਪਿਆ ਤੇ ਵੇਚ ਦੇਗਾ। ਪਰ ਤੂੰ ਫਿਕਰ ਨਾ ਕਰੀ ਪੁੱਤਰ, ਜਿਹੜੇ ਰੱਬ ਨੇ ਤੈਨੂੰ ਇੱਥੋਂ ਤੱਕ ਲਿਆਂਦਾ ਹੈ ਨਾ, ਉਹ ਪਾਰ ਵੀ ਕਰਾਏਗਾ।
1: ਪਾਜੀ
0: ਓ ਮੇਰਾ ਪੁੱਤਰ,
2: ਸਹੀ ਕਹਿ ਰਹੇ ਮੁੱਠੀ ਸਾਹਿਬ।
1: ਕੋਚ,
2: ਸਟੇਡੀਅਮ ਕੇ ਬਾਹਰ ਚਾਹੇ ਮੇਰਾ ਇੱਕ ਬੇਟਾ ਹੋ, ਲੇਕਿਨ ਉਸਕੇ ਅੰਦਰ ਮੇਰੇ 11 ਬੇਟੇ ਹੈਂ।